0: Satluj, written and directed by Honey Trehan, is a 163-minute biopic based on the life of Jaswant Singh Kalra. Kalra was a bank employee in Amritsar who begins to investigate the disappearance of a friend and ends up finding thousands of similar cases. Kalra's story carries a message from the past to the present generation. He was the human rights activist who documented alleged illegal cremations and disappearances during Punjab's militancy and counter-insurgency years. The organizers of the community screenings feel that Satluj, for the younger generation of Punjabis, may be their first serious introduction to a chapter that shaped the state's conscience.
1: And here you can see the people are here, elderly people, youngsters, everybody is here to watch this movie. Let me talk to some of the people and try to find out what they have to say after watching this movie. आप ये फिल्म देखने का कैसा लग रहा है आपको? ये
2: बड़ा अच्छा लग रहा है हमें, ये बड़ा एक सच्चाई की फिल्म है।
3: ਸਾਨੂੰ ਉਹ ਮੂਵੀ ਵੇਖ ਕੇ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਕਿੰਨੇ ਦੁੱਖ ਝੱਲੇ ਹੋਏ ਹਨ। ਉਹ ਮੂਵੀ ਦੇਖ ਕੇ ਤਾਂ ਰੋਣ ਬਹੁਤ ਜ਼ਿਆਦਾ ਨਿਕਲਦਾ ਹੈ, ਬੰਦ ਨਹੀਂ ਹੁੰਦਾ।
4: ਇਹ ਹੱਕ ਸੱਚ ਦੀ ਲੜਾਈ ਹੈ, ਸਾਰਿਆਂ ਨੂੰ ਸਾਰੇ ਜਾਣਦੇ ਆ ਉਸ ਦੌਰ 'ਚ ਕੀ ਹੋਇਆ, ਇਸ ਲਈ ਇਹ ਫਿਲਮ ਅੱਜ ਵੀ ਕਿਸੇ ਵੀ ਤਰ੍ਹਾਂ ਦੀ ਬਿਨਾਂ ਪਾਉਣ ਦੀ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਜਾ ਰਹੀ ਹੈ।
0: On September 6, 1995, Jaswant Singh Kalra was abducted.

0: then challenged in the Supreme Court.
1: ਮੈਨੂੰ ਤਾਂ ਲੱਗਦਾ ਸੀਗਾ ਵੀ ਇਸ ਕੇਸ ਦੇ ਵਿੱਚ ਸਾਰਿਆਂ ਨੂੰ ਹੀ ਫਾਂਸੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਹਿਊਮਨ ਰਾਈਟਸ ਦਾ ਡਿਫੈਂਡਰ ਬੰਦਾ ਘਰ ਦੇ ਵਿੱਚੋਂ ਚੱਕਿਆ ਜਾਵੇ, ਫਿਰ ਕੇਸ ਦੇ ਵਿੱਚ ਐਵੀਡੈਂਸ ਵੀ ਹਰ ਤਰ੍ਹਾਂ ਦਾ ਹੈਗਾ ਸੀ, ਫਿਰ ਵੀ ਜਿਹੜੀ ਹੈ ਸਜ਼ਾ, ਇਹ ਤਾਂ ਬਹੁਤ ਹੀ ਅੱਖਾਂ ਪੂੰਝਣ ਵਾਲੀ ਗੱਲ ਹੈ।